ਹੱਕ ਹੱਕ ਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸੱਚੇ ਪਿਤਾ ਮਹਾਰਾਜ ਆਪ ਦੇ ਰੋਮ ਰੋਮ ਸ਼ੁਕਰਾਨਾ ਤਰਸ ਕਿਸਾਨ ਬੱਚਿਆਂ ਪਾਸੋਂ ਆਸਾ ਦੀਵਾਰ ਦੇ ਸੰਪੂਰਨ ਕੀਰਤਨ ਕਰਵਾਏ ਸਤਿਗੁਰ ਜੀਓ ਮਹਾਰਾਜ ਸੱਚੇ ਪਾਤਸ਼ਾਹ ਕੀਰਤਨ ਕਰਦਿਆਂ ਬੇਨਤੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਅਣਜਾਣ ਬੱਚੇ ਸਭ ਚੱਕੇ ਮਾਂ ਪਾਉਣਾ ਸੰਗਤਾਂ ਵੱਲੋਂ ਗੁਰਮੁਖ ਪਿਆਰੇ ਵੱਲੋਂ ਸ਼ਬਦ ਭੇਟ ਮਾਇਆ ਵਿੱਚੋਂ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਨਾਮ ਜਾਣੀ ਜਾਣ ਸਭਨਾਂ ਦੀ ਸਭਨਾਂ ਦੀਆਂ ਮਨੋਕਾਮਨਾ ਭਾਵਨਾਵਾਂ ਇੱਛਾ ਨੂੰ ਪੂਰਨ ਕਰਨੀਆਂ ਮਹਾਰਾਜ ਦੀ ਸੇਵਾ ਲਿਖ ਚਲਾਉਣਾ ਨਾਮ ਬਾਣੀ ਕੀ ਦਾਤ ਬਖਸ਼ਿਸ਼ ਕਰਨੇ ਵਾਜਣਾ ਸਤਿਗੁਰੂ ਜੀ ਖੁਸ਼ੀਆਂ ਦੇ ਕਿਰੇ ਬਖਸ਼ਿਸ਼ ਕਰਨੇ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ ਮਹਾਰਾਜ ਜੀ ਅੰਗ ਸਾਈ ਹੋਣਾ ਮਹਾਰਾਜ ਜੀ ਭੁੱਲਾਂ ਚਿਤਾਨੀਆਂ ਸੁੱਖ ਹੋਵੇ ਨਾਮ ਚਿੱਤ ਆਵੇ ਗੁਰੂ ਨਾਨਕ ਨਾਮ ਕਰਿ ਕਲਾ ਤੇਰੇ ਭਾਣੇ।

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ।

ਮੇਰਾ ਸੱਚਿਆ ਬਾਦਸ਼ਾਹ ਕੋਈ ਨਾ ਵੋ ਨਾ ਜਾ ਨੇੜੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਿੱਚ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਣੇ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਬਰਕਤ ਕੌਰ 500 ਰੁਪਏ ਲੰਗਰਾਂ ਵਿੱਚ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣਾ, ਚੜ੍ਹਦੀ ਕਲਾ ਰੱਖਣੀ।

ਚੜ੍ਹਦੀ ਕਲਾ ਬਖਸ਼ਣੀ। ਸੁਖ ਮਿੰਦਰ ਕੌਰ 500 ਰੁਪਏ ਲੰਗਰਾਂ ਵਿੱਚ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਗੱਡੀ

ਚੜ੍ਹਦੀ ਕਲਾ ਰੱਖਣੀ। ਜਨਮ ਦਿਨ ਦੇ ਖੁਸ਼ੀਆਂ ਵਜੋਂ ਸਰਦਾਰ ਬਲਜੀਤ ਸਿੰਘ ਜੀ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਦੀਰਘ ਆਯੂ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਹੰਸ ਰਾਜ ਸਿੰਘ ਜਨਮ ਦਿਨ ਦੇ ਖੁਸ਼ੀਆਂ ਵਜੋਂ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਚੜ੍ਹਦੀ ਕਲਾ ਬਖਸ਼ਣੀ, ਦੀਰਘ ਆਯੂ ਦੀ

ਗੁਰਮੁਖਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ ਸੱਚੇ ਪਾਤਸ਼ਾਹ ਸਾਰਿਆਂ ਦੇ ਕਾਰਜ ਰਾਸ ਕਰਨੇ ਸਿੱਖੀ ਸਿਦਕ ਨਾਮਦਾਨ ਦੀਆਂ ਬਖਸ਼ਿਸ਼ਾਂ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ

ਬਖਸ਼ਿਸ਼ ਹੋਵੇਗੀ। ਸਿਰੇ ਭਾਵ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰ ਅੰਮ੍ਰਿਤ ਛਕ ਰਹੇ ਹੋ,

ਲੈਣ ਅਤੇ ਕੇਸ਼ੀ ਇਸ਼ਨਾਨ ਕਰਕੇ ਸਵੱਛ ਬਸਤਰ ਸੋਹਣੀਆਂ ਦਸਤਾਰਾਂ ਸਜਾ ਕੇ 11:15 ਵਜੇ ਤਖ਼ਤ ਸਾਹਿਬ ਜੀ 'ਤੇ ਹਾਜ਼ਰ ਹੋ ਜਾਣ। ਅੱਜ ਅੰਮ੍ਰਿਤ ਸੰਚਾਰ ਹੋਵੇਗਾ ਜੀ।

ਜੇ ਗੁਰੂ ਗ੍ਰੰਥ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸਚਖੰਡ ਦਰਬਾਰ ਦੀਆਂ ਹਾਜ਼ਰੀਆਂ ਵਰਦੇ ਹੋਏ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਬਖਸ਼ਨਾ ਦੇ ਅਰੁਕਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲ ਕਰਨੀ ਸਿੱਖੋ ਸ਼ਬਦ ਪਿਆਰਿਓ।

ਖਾਲਸੇ ਜੀ ਨੂੰ ਨਾਮ ਦਾਨ, ਗੁਰਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰੱਛਿਆ ਦਾਨ, ਖਾਲਸੇ ਜੀ ਨੂੰ ਸ਼੍ਰੀ ਹਰਿ

ਬਿਭਾਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ

ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

चक्र चिहन अर बरन जाते अर पात नहन जिह।

ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਸੁਖ ਦੇ ਦਰਸ਼ਨ ਦੀਦਾਰ ਮੇਲੇ ਪ੍ਰਾਪਤ ਕਰਕੇ ਗੁਰੂ ਗੋਦ ਦੇ ਅੰਦਰ ਸੁਭਾਏਮਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੇ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ

ਸੱਚੇ ਪਾਤਸ਼ਾਹ ਜੀ ਪਰਮ ਦਇਆਲਤਾ ਕਿਰਪਾਲਤਾ ਮਿਹਰਮਤ ਕਰਦਿਆਂ ਹੋਇਆਂ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਦਿਆਂ ਹੋਇਆਂ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਕੇ ਸਭਨਾਂ ਨੂੰ ਕਿਰਤਾਰਥ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਣਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼

0: ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜਸਮੇ ਪ੍ਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਪਾਸ ਜਗਿਆਸੂ ਜਨਾਂ ਦੀ ਬੇਨਤੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਦਰਸ਼ਨ ਪ੍ਰਾਪਤ ਕਰਨ ਵਾਲੇ ਉੱਤਮ ਅਧਿਕਾਰੀ ਨੇ, ਦਰਸ਼ਨ ਪ੍ਰਾਪਤ ਕਰਕੇ ਤਿੰਨਾਂ ਦੀ ਮਾਨਸਿਕ ਅਵਸਥਾ ਬਦਲ ਕਰਕੇ ਕਿਸ ਰੂਪ ਵਿੱਚ ਹੋ ਜਾਇਆ ਕਰਦੀ ਹੈ ਜੀ, ਤਾਂ ਗਰੀਬ ਨਿਵਾਜ ਸਾਹਿਬ ਜੀ ਕਿਰਪਾਲਤਾ ਕਰਕੇ ਸਾਰੰਗ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀ।
1: ਮਾਇਰੀ ਚਰਨ ਹੈ ਓਟ ਗਹੀ,
0: ਸਤਿਗੁਰੂ ਜੀ ਫਰਮਾਵਣਾ ਕਰਦੇ ਨੇ ਜਗਿਆਸੂ ਮੁਖ ਦੁਆਰਾ, ਹੇ ਮੇਰੇ ਮਾਤਾ ਰੂਪ, ਪਿਤਾ ਰੂਪ, ਸੰਤ ਜਨੋ, ਗੁਰਮੁਖ ਜਨੋ, ਬ੍ਰਹਮ ਗਿਆਨੀਓ, ਮਹਾਂਪੁਰਖੋ, ਸਾਹਿਬ ਜੀ ਫਰਮਾਵਣਾ ਕਰਦੇ ਨੇ ਚਰਨ ਹੈ ਓਟ ਗਹੀ, ਜਦੋਂ ਤੋਂ ਅਸਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਚਰਨਾਂ ਦੀ ਓਟ ਫੜੀ ਹੈ, ਓਟ ਧਾਰਨ ਕੀਤੀ ਹੈ।
1: ਦਰਸ਼ਨ ਪੇਖ ਮੇਰਾ ਮਨ ਮੋਹਿਓ,
0: ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਪ੍ਰਤੱਖ ਦਰਸ਼ਨ ਦੀਦਾਰ ਕਰਕੇ ਸਾਡਾ ਜਿਹੜਾ ਮਨ ਹੈ ਨਾ, ਵਾਹਿਗੁਰੂ ਜੀ ਦੇ ਦੀਦਾਰਿਆਂ ਦੇ ਉੱਪਰ ਮੋਹਿਤ ਹੋ ਗਿਆ ਹੈ। ਮੋਹਨ ਮੋਹੇ ਲੀਆ ਮਨ ਮੇਰਾ, ਐਸਾ ਮੋਹਿਤ ਹੋਇਆ ਹੈ ਜੋ ਵਾਹਿਗੁਰੂ ਜੀ ਦੇ ਦੀਦਾਰਿਆਂ ਦੇ ਵਿੱਚ ਹੀ ਲੱਗ ਰਿਹਾ ਹੈ।
1: ਗੁਰਮਤ ਜਾਤ ਬਹੀ,
0: ਤੇ ਭਾਈ ਇਸ ਪ੍ਰਕਾਰ ਜਿਨ੍ਹਾਂ ਨੂੰ ਦਰਸ਼ਨ ਹੋ ਜਾਂਦੇ ਨੇ ਨਾ, ਤਿੰਨਾਂ ਦੀ ਮਾਨਸਿਕ ਅਵਸਥਾ ਬਦਲ ਕਰਕੇ ਤਿਸ ਰੂਪ ਵਿੱਚ ਹੋ ਜਾਇਆ ਕਰਦੀ ਹੈ। ਦੁਰਮਤ ਜਾਹੇ ਬਹੀ, ਦੁਰਮਤ ਜਿਹੜੀ ਖੋਟੀ ਮਤ ਹੈ ਨਾ, ਜਿਸ ਦੇ ਵਿੱਚ ਜ਼ਿੰਦਗੀ ਵਹਿੰਦੀ ਜਾਂਦੀ ਸੀ, ਰੁੜੀ ਜਾਂਦੀ ਸੀ, ਉਹ ਖੋਟੀ ਮਤ ਫਿਰ ਨਾਸ਼ ਹੋ ਜਾਂਦੀ ਹੈ। ਦੁਰਮਤ ਜਾਤ ਬਹੀ, ਫਿਰ ਜਿਹੜੀ ਦੁਰਮਤ ਖੋਟੀ ਮਤ ਹੈ ਨਾ, ਉਹ ਵਹਿ ਜਾਂਦੀ ਹੈ, ਰੁੜ ਜਾਂਦੀ ਹੈ, ਖੋਟੀ ਮਤ ਜੀਵਦੀ ਨਹੀਂ ਰਹਿੰਦੀ ਹੈ ਜੀਓ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਅਗਹ ਅਗਾਧ ਊਚ ਅਬਨਾਸੀ,
0: ਕਿ ਮਹਾਰਾਜ ਜੀ ਕਿਰਪਾਲਤਾ ਕਰਕੇ ਸਾਨੂੰ ਵਾਹਿਗੁਰੂ ਜੀਆਂ ਦੇ ਪ੍ਰਥਾਏ ਗਿਆਨ ਬਖਸ਼ੋ। ਜਿਸ ਵਾਹਿਗੁਰੂ ਜੀਆਂ ਦੇ ਆਪ ਜੀ ਸਾਖਿਆਤਕਾਰ ਦਰਸ਼ਨ ਕਰਦੇ ਹੋ, ਜਿਸ ਵਾਹਿਗੁਰੂ ਜੀ ਦੇ ਦਰਸ਼ਨ ਕਰਕੇ ਖੋਟੀ ਮਤ ਰੁੜ ਜਾਂਦੀ ਹੈ, ਉਹ ਵਾਹਿਗੁਰੂ ਜੀ ਕਿਹੋ ਜਿਹੇ ਹਨ? ਤੇ ਹਜ਼ੂਰ ਫਰਮਾਉਂਦੇ ਨੇ ਅਗਾਹ ਹੈ ਭਾਈ, ਜੋ ਵਾਹਿਗੁਰੂ ਜੀ ਨੇ ਨਾ, ਉਹ ਫੜੇ ਨਹੀਂ ਜਾਂਦੇ, ਪਕੜੇ ਜਾਣੇ ਤੋਂ ਰਹਿਤ ਨੇ, ਅਗਾਧ ਅਤਿਅੰਤ ਡੂੰਘੇ ਨੇ, ਨਿਰਹਲ ਨੇ, ਊਚ ਜਿੱਥੇ ਡੂੰਘੇ ਨੇ, ਊਚ ਉੱਚਿਆਂ ਤੋਂ ਉੱਚੇ ਨੇ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਗਾਵ ਤੇ ਉਧਰ ਹੈ, ਸੁਣ ਤੇ ਉਧਰ ਹੈ, ਬਿਨ ਸਹਿ ਦੁਖ ਘਨੇਰੇ, ਪਸ਼ੂ ਪ੍ਰੇਤ ਮੁਗਤ ਕਾ ਉਤਾਰੇ, ਪਾਹਨ ਪਾਰ ਉਤਾਰੈ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ, ਮੈਂ ਪੇਖਿਓ ਰੀ, ਊਚਾ ਮੋਹਨ ਸਭ ਤੇ ਊਚਾ। ਐਸੇ ਨੇ ਹਰੀ ਪਰਮੇਸ਼ਰ ਜੀ ਜੋ ਪਕੜ ਵਿੱਚ ਨਹੀਂ ਆਉਂਦੇ, ਨਿਰਹਾਲ ਨੇ, ਅਥਾਹ ਗੰਭੀਰ ਡੂੰਘੇ ਨੇ, ਉੱਚਿਆਂ ਤੋਂ ਉੱਚੇ ਨੇ, ਅਬਿਨਾਸੀ ਨਾਸ਼ ਤੋਂ ਰਹਿਤ ਨੇ, ਜਿਸ ਪਰਮੇਸ਼ਰ ਜੀਆਂ ਦਾ ਕਦੇ ਪਾਵਨ ਸਰੂਪ ਨਾਸ਼ ਨਹੀਂ ਹੁੰਦਾ ਹੈ।
1: ਮਤ ਜਾਤ ਨਾ ਕਹੀ,
0: ਹਰੀ ਪਰਮੇਸ਼ਰ ਜੀ ਅਮੁੱਲਕ ਨੇ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ, ਐਸੇ ਪਰਮੇਸ਼ਰ ਜੀ ਦੀ ਕੋਈ ਕੀਮਤ ਨਹੀਂ ਕਹੀ ਜਾਂਦੀ। ਸਭ ਕੀਮਤ ਮਿਲ ਕੀਮਤ ਪਾਈ, ਦੁਨੀਆਂ ਦੀਆਂ ਕੁੱਲ ਕੀਮਤਾਂ ਨੂੰ ਮਿਲਾ ਕਰਕੇ ਇੱਕ ਥਾਂ ਤੇ ਟੋਟਲ ਕਰਕੇ ਜੋੜ ਕਰਕੇ ਵਾਹਿਗੁਰੂ ਜੀ ਦੀ ਕੀਮਤ ਪਾਈ ਜਾਵੇ ਤਾਂ ਵੀ ਇਸ ਦੀ ਕੀਮਤ ਨਹੀਂ ਪਾਈ ਜਾਂਦੀ। ਕੀਮਤ ਪਾਈ ਜਾਣੀ ਤਾਂ ਦੂਰ ਦੀ ਗੱਲ ਹੈ ਭਾਈ, ਤੇ ਇਸ ਅਮੁੱਲਕ ਵਾਹਿਗੁਰੂ ਜੀ ਦੀ ਕੀਮਤ ਕੋਈ ਕਥਨ ਹੀ ਨਹੀਂ ਕੀਤੀ ਜਾ ਸਕਦੀ, ਕਹੀ ਨਹੀਂ ਜਾਂਦੀ ਹੈ ਜੀਓ।
1: ਜਲ ਥਲ ਪੇਖ ਪੇਖ ਮਨ ਬਿਗਸਿਓ,
0: ਫਿਰ ਪਰਮੇਸ਼ਰ ਜੀ ਜਲ ਲੱਲੀ ਨੂੰ ਸਿਹਾਰੀ ਹੈ, ਜਲ ਦੇ ਅੰਦਰ ਸੁਭਾਈਮਾਨ ਨੇ, ਥਲ ਫਿਰ ਲੱਲੀ ਨੂੰ ਸਿਹਾਰੀ ਹੈ, ਥਲਾਂ ਦੇ ਅੰਦਰ ਵਿਦਮਾਨ ਨੇ, ਜੋ ਜਲਾਂ ਦੇ ਅੰਦਰ ਨੇ, ਥਲਾਂ ਦੇ ਅੰਦਰ ਨੇ, ਪੇਖ ਪੇਖ ਮਨ ਬਿਗਸਿਓ। ਐਸੇ ਪਰਮੇਸ਼ਰ ਜੀ ਨੂੰ, ਜਲ ਥਲ ਦੇ ਨਿਵਾਸੀ ਜੀ ਨੂੰ ਦੇਖ ਦੇਖ ਕਰਕੇ, ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਦੇਖ ਦੇਖ ਕਰਕੇ, ਪ੍ਰਤੱਖ ਨੇਤਰਾਂ ਦੇ ਨਾਲ ਸਾਡਾ ਜਿਹੜਾ ਮਨ ਹੈ ਨਾ, ਆਨੰਦ ਦੇ ਸਹਿਤ, ਖਿਡਾਓ ਦੇ ਸਹਿਤ ਹੋਇਆ ਹੈ।
1: ਦੂਰ ਰਹਿਓ ਸ਼ਰਾਬ ਮਹੀ,
0: ਭਾਈ ਫਿਰ ਪਰਮੇਸ਼ਰ ਜੀ ਕੇਵਲ ਤਾਂ ਕੇਵਲ ਜਲਾਂ ਥਾਲਾਂ 'ਚ ਹੀ ਨਹੀਂ, ਸਰਬ ਮਹੀ ਸਾਰਿਆਂ ਦੇ ਵਿੱਚ, ਮਹੀ ਕਹੀਏ ਮਹਿ ਵਿੱਚ, ਸਾਰਿਆਂ ਦੇ ਵਿੱਚ ਅਸਥਿਤ ਸਥਿਤ ਰੂਪ ਨੇ। ਦਾਨਵਾਂ ਦੇ ਅੰਦਰ, ਮਾਨਵਾਂ ਦੇ ਅੰਦਰ, ਇਸਤਰੀਆਂ ਦੇ ਅੰਦਰ, ਪੁਰਖਾਂ ਦੇ ਅੰਦਰ, ਗੰਧਰਵਾਂ ਦੇ ਅੰਦਰ, ਕਿੰਨਰਾਂ ਦੇ ਅੰਦਰ, ਜਕਸ਼ਾਂ ਦੇ ਅੰਦਰ, ਪਸ਼ੂਆਂ ਦੇ ਅੰਦਰ, ਪੰਛੀਆਂ ਦੇ ਅੰਦਰ, ਜੜ ਦੇ ਅੰਦਰ, ਚੇਤਨ ਦੇ ਅੰਦਰ, ਪੰਜਾਂ ਤੱਤਾਂ ਦੇ ਅੰਦਰ, ਸਾਰੀ ਰਚਨਾ ਦੇ ਅੰਦਰ, ਸਰਬ ਮਹੀ ਸਾਰਿਆਂ ਸਥਾਨਾਂ ਤੇ ਸਾਰਿਆਂ ਦੇ ਵਿੱਚ ਪਰਮੇਸ਼ਵਰ ਜੀ ਪਰਿਪੂਰਨ ਹੋ ਰਹੇ ਹਨ।
1: ਦੀਨ ਦਿਆਲ ਪ੍ਰੀਤਮ ਮਨ ਮੋਹਨ।
0: ਫਿਰ ਐਸੇ ਪਰਮੇਸ਼ਰ ਜੀ ਦੀਨਾਂ ਦੇ ਉੱਪਰ ਦਿਆਲਤਾ ਕਰਨ ਵਾਲੇ ਨੇ, ਪ੍ਰੀਤਮ ਪ੍ਰਿਯਤਮ ਪਿਆਰੇ ਤੋਂ ਪਿਆਰੇ, ਪਰਮ ਪ੍ਰੇਮ ਦੇ ਆਸਪਦ ਨੇ, ਮਨ ਮੋਹਨ ਮਨ ਨੂੰ ਮੋਹ ਲੈਣ ਵਾਲੇ ਹਨ, ਮਨ ਮੋਹਨ ਮਨ ਦੇ ਵਿੱਚੋਂ ਮੋਹ ਦਾ ਹਨਨ ਕਰ ਦੇਣ ਵਾਲੇ, ਨਾਸ਼ ਕਰ ਦੇਣ ਵਾਲੇ ਹਨ ਜੀ।
1: ਮਿਲ ਸਾਧੇ ਕੀਨੋ ਸਹੀ।
0: ਭਾਈ ਇਹ ਜਿਹੜੀ ਬਾਤ ਹੈ ਨਾ, ਸਾਧੂ ਜਨਾਂ ਦੇ ਨਾਲ ਮਿਲ ਕਰਕੇ ਸਿੱਧ ਕੀਤੀ ਹੈ ਕਿ ਇਹ ਗੱਲ ਸਹੀ ਹੈ, ਠੀਕ ਹੈ। ਅਕਾਲ ਪੁਰਖ ਵਾਹਿਗੁਰੂ ਜੀ ਮਨ ਨੂੰ ਮੋਹ ਲੈਣ ਵਾਲੇ, ਪ੍ਰੀਤਮ ਤੇ ਦੀਨਾਂ ਦੇ ਉੱਪਰ ਦਇਆਲਤਾ ਕਰਨ ਵਾਲੇ ਹਨ।
1: ਸਿਮਰ ਸਿਮਰ ਜੀਵਤ ਹਰ ਨਾਨਕ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਇਸ ਵਾਹਿਗੁਰੂ ਜੀ ਦੇ ਨਾਲ ਆਪਣੇ ਹਿਰਦੇ ਦਾ ਪਿਆਰ ਜਣਾਉਂਦੇ ਨੇ। ਅਸੀਂ ਮਨ ਕਰਕੇ ਸਿਮਰਦੇ ਹਾਂ, ਤਨ ਕਰਕੇ ਸਿਮਰਦੇ ਹਾਂ, ਸਿਮਰਨੇ ਯੋਗ ਪਰਮੇਸ਼ਰ ਜੀ ਨੂੰ ਸਿਮਰਨ ਦੁਆਰਾ ਸਿਮਰਦੇ ਹਾਂ, ਜੀਵਤ ਹਰ ਨਾਨਕ। ਤੇ ਸਿਮਰ ਸਿਮਰ ਕਰਕੇ ਹੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਅਸੀਂ ਜਿਉਂਦੇ ਹਾਂ। ਆਖਾ ਜੀਵਾ ਵਿਸਰੈ ਮਰ ਜਾਓ,
1: ਜਮ ਕੀ ਪੀਰ ਨਾ ਫਹੀ।
0: ਤੇ ਮਹਾਰਾਜ ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਨ ਦਾ ਫਲ ਕੀ ਮਿਲਦਾ ਹੈ, ਮਹਾਤਮ ਕੀ ਮਿਲਦਾ ਹੈ? ਹਜ਼ੂਰ ਫਰਮਾਉਂਦੇ ਨੇ ਜਿਹੜੇ ਸਿਮਰਨ ਕਰਦੇ ਨੇ ਨਾ, ਜਮ ਕੀ ਪੀਰ ਨਾ ਫਹੀ, ਉਹ ਜਮਾਂ ਦੀ ਭੀੜ ਵਿੱਚ ਨਹੀਂ ਫਸਦੇ। ਜਮ ਕੀ ਪੀਰ ਨਾ ਫਹੀ, ਜਮਾਂ ਦੀ ਭੀੜ ਬਿਪਤਾ ਨਹੀਂ ਪੈਂਦੀ, ਨਰਕਾਂ ਦੇ ਦੁੱਖ ਉਹਨਾਂ ਨੂੰ ਨਹੀਂ ਭੋਗਣੇ ਪੈਂਦੇ, ਤੇ ਫਹੀ ਜਮਾਂ ਦੀ ਫਾਹੀ ਨਹੀਂ ਪੈਂਦੀ, ਨਾ ਜਮ ਗਲ ਵਿੱਚ ਫਾਹੀ ਪਾਉਂਦਾ ਹੈ ਤੇ ਨਾ ਨਰਕਾਂ ਦੇ ਵਿੱਚ ਲਿਜਾ ਸਕਦਾ। ਜਮਾਂ ਤੋਂ ਸਦਾ ਸਦਾ ਵਾਸਤੇ ਛੁੱਟ ਜਾਂਦੇ ਹਨ ਜੋ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਦੇ ਹਨ।
1: ਸਾਰਗ ਮਹੱਲਾ ਪੰਜਵਾ।
0: ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਕਿਰਪਾਲਤਾ ਕਰਕੇ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਮਨ ਮੇਰੋ ਮਤ ਵਾਰੋ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਕੇ ਜੋ ਮਨ ਹੈ ਕਿਹੋ ਜਿਹੀ ਅਵਸਥਾ ਨੂੰ ਪ੍ਰਾਪਤ ਕਰਦਾ, ਤੇ ਹਜ਼ੂਰ ਫਰਮਾਉਂਦੇ ਨੇ ਮਾਈ ਹੇ ਭਾਈ ਜਨੋ, ਮਾਈ ਹੇ ਮਾਤਾ ਪਿਤਾ ਦੀ ਨਿਆਈ ਸੰਤ ਜਨੋ, ਮਨ ਮੇਰੋ ਮਤ ਵਾਰੋ। ਸਾਡਾ ਜਿਹੜਾ ਮਨ ਹੈ ਨਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਕੇ ਦਰਸ਼ਨਾਂ ਦੇ ਵਿੱਚ ਵੀ ਮਤਵਾਲਾ ਹੋ ਰਿਹਾ ਹੈ, ਦਰਸ਼ਨਾਂ ਦਾ ਪ੍ਰੇਮੀ ਹੋ ਰਿਹਾ ਹੈ, ਦਰਸ਼ਨਾਂ ਦੇ ਵਿੱਚ ਮੋਹਿਤ ਹੋ ਰਿਹਾ ਹੈ, ਦਰਸ਼ਨਾਂ ਦੇ ਵਿੱਚ ਹੀ ਮਸਤ ਹੋ ਰਿਹਾ ਹੈ ਜੀ।
1: ਦੇਖ ਦਿਆਲ ਆਨੰਦ ਸੁਖ ਪੂਰਨ।
0: ਸੋ ਦਿਆਲੂ ਪਰਮੇਸ਼ਰ ਜੀ ਨੂੰ ਦੇਖ ਕਰਕੇ, ਦੀਦਾਰ ਕਰਕੇ, ਅਨੰਦ ਅਨੰਦ ਦ੍ਵੈਤ ਭਾਵਨਾ ਤੋਂ ਰਹਿਤ ਹੋਏ ਹਾਂ, ਤੇ ਸੁਖ ਪੂਰਨ ਪੂਰਨ ਸੁਖ ਦੇ ਆਨੰਦ ਨੂੰ ਪ੍ਰਾਪਤ ਕੀਤਾ ਹੈ।
1: ਹਰ ਰਸ ਰਪਿਓ ਖੁਮਾਰੋ।
0: ਤੇ ਸਾਡਾ ਜਿਹੜਾ ਮਨ ਹੈ ਨਾ, ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਕੇ ਖੁਮਾਰੋ ਖੁਮਾਰੀ ਦੇ ਸਹਿਤ ਹੋਇਆ ਹੈ, ਮਸਤੀ ਦੇ ਸਹਿਤ ਹੋਇਆ ਹੈ, ਐਸਾ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਰਪਿਓ ਜਪ ਜਪ ਕਰਕੇ ਵਿੱਚ ਹੀ ਲੀਨ ਹੋ ਰਿਹਾ ਹੈ, ਤੇ ਇਸੇ ਪ੍ਰਕਾਰ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਕੇ ਐਸੀ ਖੁਮਾਰੀ ਦੇ ਸਹਿਤ ਹੋਇਆ ਜਿਸ ਦੇ ਬਰਾਬਰ ਹੋਰ ਕੋਈ ਦੁਨੀਆ ਦੀ ਖੁਮਾਰੀ ਕੋਈ ਨਸ਼ਾ ਕੁਝ ਪੁੱਜਦਾ ਹੀ ਨਹੀਂ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬਾਬਰ ਨੇ ਬੇਨਤੀ ਕੀਤੀ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸੱਤ ਮੁੱਠਾਂ ਭੰਗ ਦੀਆਂ ਆਪ ਜੀ ਦੇ ਹਜ਼ੂਰ ਪੇਸ਼ ਕੀਤੀਆਂ ਨੇ, ਆਪ ਜੀ ਸਾਧੂ ਹੋ ਮਹਾਤਮਾ ਹੋ, ਵਸਤਰ ਆਪ ਜੀ ਨੂੰ ਕੀਮਤੀ ਦੇਣਾ ਕਰਾਂ, ਹੀਰੇ ਮੋਤੀ ਜਵਾਹਰਾਤ ਦੇਵਾਂ, ਆਪ ਜੀ ਨੇ ਕੁਛ ਅੰਗੀਕਾਰ ਕਰਨੇ ਨਹੀਂ। ਕਿੰਨਿਆਂ ਰਾਜਿਆਂ ਨੂੰ ਜੋ ਆਪ ਜੀ ਦੇ ਚਰਨ ਸੇਵਕ ਹੋ ਗਏ, ਉਪਦੇਸ਼ ਦੇ ਕਰਕੇ ਆ ਗਏ, ਤੇ ਇੱਕ ਪੈਸੇ ਦੀ ਵਸਤੂ ਉਹਨਾਂ ਤੋਂ ਨਹੀਂ ਲਈ। ਮਹਾਰਾਜ ਸਾਧੂ ਜਨ ਮਹਾਤਮਾ ਭੰਗ ਪੀਂਦੇ ਨੇ, ਨਸ਼ੇ ਤਿਆਦਕ ਕਰਕੇ ਮਸਤ ਹੋ ਕੇ ਬੈਠੇ ਰਹਿੰਦੇ ਨੇ, ਮੇਰੀ ਭੇਟਾ ਪ੍ਰਵਾਨ ਕਰੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਬਾਬਰ ਇਹ ਭੰਗ ਕਿਸ ਕੰਮ ਆਉਂਦੀ ਹੈ? ਕਹਿਣ ਲੱਗਾ ਮਹਾਰਾਜ ਘੋਟ ਕੇ ਪੀ ਲਈਏ ਤੇ ਖੁਮਾਰੀ ਚੜ ਜਾਂਦੀ ਹੈ, ਨਸ਼ਾ ਹੋ ਜਾਂਦਾ। ਬਾਬਰ ਕਿੰਨਾ ਸਮਾਂ ਇਸ ਦੀ ਖੁਮਾਰੀ ਇਸ ਦਾ ਨਸ਼ਾ ਰਹਿੰਦਾ? ਕਹਿਣ ਲੱਗਾ ਜੀ ਚਾਰ ਪਹਿਰਾਂ ਤੱਕ। ਉਸ ਤੋਂ ਉਪਰੰਤ ਕੀ ਕੀਤਾ ਜਾਵੇ? ਕਹਿੰਦਾ ਜੀ ਫਿਰ ਘੋਟ ਕੇ ਪੀ ਲਈ ਜਾਵੇ। ਫਿਰ ਨਸ਼ਾ ਕਿਤਨਾ ਸਮਾਂ ਰਹੇਗਾ? ਕਹਿਣ ਲੱਗਾ ਜੀ ਚਾਰ ਪਹਿਰ। ਮਹਾਰਾਜ ਜੀ ਨੇ ਫਿਰ ਬਚਨ ਕੀਤਾ ਜੀ ਫਿਰ ਕੀ ਕੀਤਾ ਜਾਵੇ? ਕਹਿੰਦਾ ਜੀ ਫਿਰ ਘੋਟ ਕੇ ਪੀ ਲਈ ਜਾਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਹੇ ਬਾਬਰ ਤੂੰ ਰਾਜਾ ਵੀ ਝੂਠਾ ਤੇ ਤੇਰਾ ਨਸ਼ਾ ਵੀ ਝੂਠਾ। ਸਾਨੂੰ ਤੇਰੇ ਵਰਗੇ ਨਸ਼ੇ ਦੇ ਆਦੀ ਦੇ ਪਾਸੋਂ ਝੂਠਾ ਨਸ਼ਾ ਲੈ ਕਰਕੇ ਕਰਨ ਦੀ ਲੋੜ ਨਹੀਂ। ਅਸਾਂ ਤੇ ਉਹ ਨਸ਼ਾ ਕੀਤਾ ਹੈ ਜਿਹੜਾ ਇੱਕ ਵਾਰ ਚੜ ਗਿਆ ਤੇ ਮੁੜ ਕਦੇ ਉਤਰਦਾ ਹੀ ਨਹੀਂ। ਕਹਿਣ ਲੱਗਾ ਮਹਾਰਾਜ ਜੀ ਮੈਂ ਭੰਗ ਘੋਟ ਕੇ ਪੀਤੀ ਹੈ, ਮੈਂ ਅਫੀਮ ਵੀ ਖਾਧੀ ਹੈ, ਮੈਂ ਇਸੇ ਪ੍ਰਕਾਰ ਪੋਸਤ ਵੀ ਖਾਧਿਆ ਹੈ, ਡੋਡੇ ਵੀ ਖਾਧੇ ਨੇ, ਬਾਕੀ ਦੇ ਸਾਰੇ ਨਸ਼ੇ ਵੀ ਕੀਤੇ ਨੇ, ਪਰ ਐਸਾ ਨਸ਼ਾ ਤੇ ਮੈਨੂੰ ਅੱਜ ਤੱਕ ਨਹੀਂ ਮਿਲਿਆ। ਇੱਕ ਵਾਰ ਕਰ ਲਈਏ ਤੇ ਮੁੜ ਕਦੇ ਉਤਰੇ ਹੀ ਨਾ। ਜੇ ਕੋਈ ਹੈ ਐਸਾ ਨਸ਼ਾ ਤੇ ਮੈਨੂੰ ਵੀ ਦੱਸੋ ਮਹਾਰਾਜ, ਮੈਂ ਵੀ ਐਸੇ ਨਸ਼ੇ ਦਾ ਸੇਵਨ ਕਰਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਪੋਸਤ ਭੰਗ ਅਫੀਮ ਮਦ, ਮਦ ਦਾ ਅਰਥ ਹੈ ਸ਼ਰਾਬ, ਉਤਰ ਜਾਣ ਪ੍ਰਭਾਤ। ਇਹ ਤਾਂ ਰਾਤਰੀ ਦੇ ਸਮੇਂ ਕੀਤੇ ਜਾਣ ਤੇ ਸਵੇਰ ਨੂੰ ਉਤਰ ਜਾਂਦੇ ਨੇ ਨਾ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਐਸੀ ਨਾਮ ਦੀ ਖੁਮਾਰੀ ਅਸਾਂ ਨੇ ਧਾਰਨ ਕੀਤੀ, ਸੇਵਨ ਕੀਤੀ ਏ, ਜੋ ਰਾਤ ਦਿਨ ਚੜੀ ਰਹਿੰਦੀ ਏ, ਕਦੇ ਉਤਰਦੀ ਨਹੀਂ। ਤੇ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਹਰ ਰਸ ਰਪਿਓ ਖੁਮਾਰੋ। ਸਾਡਾ ਇਹ ਜਿਹੜਾ ਮਨ ਹੈ ਨਾ, ਹਰੀ ਪਰਮੇਸ਼ਰ ਜੀ ਦੇ ਪ੍ਰੇਮ ਰਸ ਅੰਮ੍ਰਿਤ ਰਸ ਨੂੰ ਲੈਣ ਦੇ ਵਿੱਚ ਰਪਿਓ ਤਦਾਕਾਰ ਹੋ ਰਹੇ ਹੈ ਤੇ ਨਾਮ ਦੀ ਖੁਮਾਰੀ ਦੇ ਸਹਿਤ ਹੋਇਆ। ਐਸੀ ਨਾਮ ਦੀ ਖੁਮਾਰੀ ਚੜੀ ਹੈ ਜਿਹੜੀ ਮੁੜ ਕਦੇ ਉਤਰਦੀ ਨਹੀਂ ਹੈ ਜੀਓ।
1: ਰਹਾਓ
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
1: ਨਿਰਮਲ ਭਾਏ ਉਜਲ ਜਸ ਗਾਵਤ।
0: ਮਹਾਰਾਜ ਅਸੀਂ ਕਲਯੁਗੀ ਜੀਵ ਹਾਂ, ਸਾਡੇ ਜਿਹੜੇ ਮਨ ਨੇ ਨਾ, ਇਹ ਪਾਪਾਂ ਤੇ ਵਿਕਾਰਾਂ ਦੀ ਮੈਲ ਦੇ ਨਾਲ ਕਾਲੇ ਹੋਏ ਹੋਏ ਨੇ। ਸਤਿਗੁਰਾਂ ਦੇ ਵੀ ਬਚਨ ਨੇ, ਜਨਮ ਜਨਮ ਕੀ ਇਸ ਮਨ ਕਹੋ ਮਲ ਲਾਗੀ, ਕਾਲਾ ਹੋਆ ਸਿਆਹ ਖਨਲੀ ਧੋਤੀ ਉਜਲੀ ਨਾ ਹੋਵਈ। ਜੇ ਸੌ ਧੋਵਣ ਪਾਹੋ, ਖਨਲੀ ਨਾਮ ਕੋਹਲੂ ਸਾਫ ਕਰਨ ਵਾਲੀ ਲੀਰ ਦਾ, ਜਿਸ ਲੀਰ ਦੇ ਨਾਲ ਕੋਹਲੂ ਸਾਫ ਕੀਤਾ ਜਾਂਦਾ ਹੈ ਉਸ ਦੇ ਵਿੱਚ ਥੰਧਿਆਈ, ਉਸ ਦੇ ਵਿੱਚ ਕਾਲਖ ਇੰਨੀ ਵੜ ਜਾਂਦੀ ਹੈ, ਸੌ ਵਾਰ ਧੋ ਲਈਏ ਨਾ ਤੇ ਕੱਪੜਾ ਪਹਿਲਾਂ ਵਰਗਾ ਉਜਲਾ ਨਹੀਂ ਹੁੰਦਾ। ਇਸੇ ਪ੍ਰਕਾਰ ਇਹ ਜਿਹੜਾ ਸਾਡਾ ਮਨ ਕੋਹਲੂ ਦੀ ਲੀਰ ਵਰਗਾ ਕਾਲਾ ਹੈ, ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਮੈਲ ਲੱਗੀ, ਮਹਾਰਾਜ ਕਦੇ ਨਿਰਮਲ ਹੁੰਦਾ ਹੀ ਨਹੀਂ। ਇਸ ਮਨ ਨੂੰ ਨਿਰਮਲ ਕਰਨ ਦਾ ਕੋਈ ਸਾਧਨ ਹੈ ਜੋ ਜਨਮਾਂ ਜਨਮਾਂਤਰਾਂ ਦੇ ਪਾਪਾਂ ਦੀ ਮੈਲ ਉਤਰ ਜਾਵੇ? ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਨਿਰਮਲ ਭਾਏ ਊਜਲ ਜਸ ਗਾਵਤ। ਭਾਈ ਜਿਨ੍ਹਾਂ ਕਿਨ੍ਹਾਂ ਨੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਜਸ ਨੂੰ ਗਾਵਣਾ ਕੀਤਾ ਨਾ, ਉਹਨਾਂ ਦੇ ਮਨ ਨਿਰਮਲ ਭਏ, ਮੈਲ ਤੋਂ ਰਹਿਤ ਹੋ ਗਏ ਨੇ। ਨਿਰਮਲ ਮੈਲ ਤੋਂ ਰਹਿਤ, ਮੈਲ ਤੋਂ ਰਹਿਤ, ਜਨਮਾਂ ਜਨਮਾਂਤਰਾਂ ਦੀ ਸਾਰੀ ਮੈਲ ਤਿੰਨਾਂ ਦੀ ਉਤਰ ਗਈ ਹੈ ਪਾਪਾਂ ਵਿਕਾਰਾਂ ਦੀ।
1: ਬਾਹਰ ਨਾ ਹੋਵਤ ਕਾਰੋ।
0: ਮਹਾਰਾਜ ਐਸਾ ਵੀ ਹੁੰਦਾ ਹੈ, ਗੁਰਮੁਖਾਂ ਦੀ ਸੰਗਤ ਕਰੀਏ, ਸਤ ਸੰਗਤ ਕਰੀਏ, ਕੁਝ ਪਲਾਂ ਲਈ ਮਨ ਨਿਰਮਲ ਹੋ ਜਾਂਦਾ, ਪਰ ਜਦੋਂ ਧੰਦੇ ਧੰਧਾਰ ਜਾ ਕੇ ਕਰੀਦੇ ਨੇ, ਮਨ ਫਿਰ ਪਹਿਲਾਂ ਵਰਗੀ ਮੈਲ ਨੂੰ ਧਾਰਨ ਕਰਦਾ, ਫਿਰ ਅੱਖਾਂ ਰੂਪ ਧਨ ਨੂੰ ਦੇਖ ਕਰਕੇ ਮਲੀਨਤਾ ਧਾਰਨ ਕਰਦੀਆਂ ਨੇ, ਮਨ ਮੈਲੇ ਫੁਰਨੇ ਉਤਪੰਨ ਕਰ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਮੈਲੇ ਬਚਨਾਂ ਨੂੰ ਰਸਨਾ ਬੋਲਦੀ ਤੇ ਕੰਨ ਸੁਣਦੇ ਨੇ। ਕਿਰਪਾ ਕਰੋ ਇਹ ਜਿਹੜਾ ਮਨ ਹੈ ਨਾ, ਬਹੁੜੋ ਬਾਅਦ ਵਿੱਚ ਵੀ ਕਦੇ ਕਾਲਾ ਨਾ ਹੋਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਨਿਰਮਲ ਭਾਏ ਊਜਲ ਜਸ ਗਾਵਤ। ਜਿਹੜੇ ਵਾਹਿਗੁਰੂ ਜੀ ਦੇ ਉਜਲ ਜਸ ਨੂੰ ਰਾਤ ਦਿਨ ਗਾਉਂਦੇ ਨੇ ਨਾ, ਹਰ ਵੇਲੇ ਜਸ ਗਾਉਂਦੇ ਨੇ, ਬਹੁੜੋ ਉਹਨਾਂ ਦਾ ਮਨ ਕਦੇ ਵੀ ਕਾਲਾ ਹੁੰਦਾ ਹੀ ਨਹੀਂ। ਬਾਹਰ ਨਾ ਹੋਵਤ ਕਾਰੋ, ਕਾਰੋ ਦਾ ਅਰਥ ਹੈ ਕਾਲੋ, ਕਾਲੋ ਦਾ ਅਰਥ ਹੈ ਕਾਲਾ। ਬਹੁੜੋ ਕਦੇ ਮਨ ਕਾਲਾ ਨਹੀਂ ਹੁੰਦਾ, ਅਨੰਤ ਕਾਲ ਵਾਸਤੇ ਉਜਲ ਨਿਰਮਲ ਸ਼ੁੱਧ ਹੋ ਜਾਂਦਾ ਹੈ ਜੀਓ।
1: ਚਰਨ ਕਮਲ ਸਿਉ ਡੋਰੀ ਰਾਚੀ।
0: ਜਿਨ੍ਹਾਂ ਦੀ ਪ੍ਰੇਮ ਰੂਪੀ ਪ੍ਰੀਤ ਰੂਪੀ ਡੋਰੀ ਹਰੀ ਪਰਮੇਸ਼ਰ ਜੀਆਂ ਦੇ ਨਾਮ ਰੂਪੀ ਚਰਨ ਕਮਲਾਂ ਦੇ ਅੰਦਰ ਰਚ ਮਿਚ ਰਹੀ ਹੈ, ਚਿੱਤ ਚਰਨ ਨਾਮ, ਇਹ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਨਾਮ ਰੂਪੀ ਚਰਨ ਨੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਸ਼ਬਦ ਰੂਪ ਨੇ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ। ਸੋ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅੰਮ੍ਰਿਤ ਰੂਪ ਬਾਣੀ ਰੂਪੀ ਚਰਨਾਂ ਦੇ ਵਿੱਚ ਜਿਨ੍ਹਾਂ ਦੇ ਮਨ ਦੀ ਡੋਰੀ ਅਰਥਾਤ ਪ੍ਰੀਤ ਸੁਰਤੀ ਰਚਮਿਚ ਰਹੀ ਹੈ, ਤਦਾਕਾਰ ਹੋ ਰਹੀ ਹੈ।
1: ਇਹੋ ਪੁਰਖ ਅਪਾਰੋ
0: ਪਾਰਾਵਾਰ ਤੋਂ ਰਹਿਤ ਪਰਮ ਪੁਰਖ ਪਰਮੇਸ਼ਰ, ਜੋ ਨਰਕਾਂ ਵਿੱਚ ਪੈਣ ਤੋਂ ਰੱਖਿਆ ਕਰਨੇ ਵਾਲਾ ਹੈ, ਜੋ ਪਰਮੇਸ਼ਰ ਜੀ ਪੁਰੀਆਂ ਨੂੰ ਵੀ ਨਾਸ਼ ਕਰ ਦੇਣ ਵਾਲੇ ਸਰਬ ਕਲਾ ਸਮਰੱਥ ਨੇ, ਤਿਨ੍ਹਾਂ ਦੀ ਤਾਂ ਹੀ ਭੇਟਿਓ ਮਿਲੇ ਹਨ, ਪ੍ਰਾਪਤ ਹੋਏ ਹਨ ਜੀਓ।
1: ਕਹਿਲੀ ਨੇ ਸਰਬਾਸ ਦੀਨੇ,
0: ਤੇ ਪਰਮੇਸ਼ਰ ਜੀ ਨੇ ਕਰ ਕਿਰਪਾ ਰੂਪੀ ਹੱਥ ਦੇ ਨਾਲ ਫੜ ਕੇ ਨਾ ਉਹਨਾਂ ਨੂੰ ਅਭੇਦ ਨਿਸ਼ਚੇ ਰੂਪ ਕੰਠ ਗਲੇ ਦੇ ਨਾਲ ਲੈ ਲਿਆ। ਕਰ ਗਹਿਲੀ ਨੇ ਕਿਰਪਾ ਰੂਪੀ ਹੱਥ ਦੇ ਨਾਲ ਮਨ ਰੂਪੀ ਬਾਹ ਤੋਂ ਫੜ ਕਰਕੇ ਆਪਣੇ ਬਣਾ ਲਿਆ, ਅਭੇਦ ਨਿਸ਼ਚੇ ਰੂਪ ਕੰਠ ਨਾਲ ਲਾ ਲਿਆ। ਸਰਬਸ ਦੀਨੇ ਇਸ ਲੋਕ ਦੇ ਸਾਰੇ ਪਦਾਰਥ ਦੇ ਦਿੱਤੇ। ਸਰਬਸ ਚਾਰ ਵੱਡੇ ਪਦਾਰਥ, ਧਰਮ ਅਰਥ ਕਾਮਨਾਵਾਂ ਤੇ ਮੋਕਸ਼, ਜਿਸ ਨੂੰ ਧਰਮ ਅਰਥ ਕਾਮ ਮੋਖ ਕਿਹਾ ਜਾਂਦਾ, ਇਹ ਵਸਤੂਆਂ ਵੀ ਦੇ ਦਿੱਤੀਆਂ। ਸਰਬਸ ਦੀਨੇ ਲੋਕ ਤੇ ਪਰਲੋਕ ਦੇ ਸਾਰੇ ਪਦਾਰਥ ਦੇ ਦਿੱਤੇ। ਸਰਬਸ ਦੀਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਤਿੰਨਾਂ ਦੇ